0: ਮਰੀ ਹੁੰਦੀ ਹੈ
1: ਅੱਤੇ ਵਿਚਲਾ ਵਧਾ
0: ਵਿਚਲਾ ਵਧਾ ਜਾ
1: ਸੋਨਾ ਕੋ ਸਾਤੋ ਕੋ ਚਲਵਾ
0: ਸੇਜ ਉੱਪਰ ਤੇ ਹਰੇ
1: ਦਰਵੇਸ਼ ਆ ਅਲੇ ਲੋਕਾ ਦਰੀ ਜੋ ਪਿਆਰ ਹੋਆ
0: ਹਾਂ ਜੋ ਪਿਆਰ ਹੋਆ ਹੈ
1: ਭਗਤ ਸਾਹਿਬ
0: ਤਸਵੀ ਅੱਖ ਮੈਂ ਤਸ
1: ਤੇਰੇ ਵਿੱਚ ਉਮਾ ਲਾ ਕੇ ਕੋਠੇ
0: ਸਸੀ ਜਿਹੜੇ ਫਕੀਰ
1: ਸੁਣੀ ਦਿੱਤੇ ਉਹ ਦਰਵੇਸ਼
0: ਆਇਆ ਤੂੰ ਕੱਚੋ ਫਕੀਰੀ ਪੱਤੋ ਫਕੀਰੀ ਆਇਆ
1: ਬਰਾਬਰ ਸੋਨਾ ਫਕੀਰੀ ਅਜਾ ਪਰੇ ਪਈਆ ਮੁਝਾ ਸਾਈ
0: ਜਿਹੜਾ ਫਕੀਰੀ ਲੜੀ ਪਰੇ ਪਈਆ
1: ਭਗਤ ਸਾਹਿਬ ਜਿਹੜੀ ਫਕੀਰੀ ਪੱਤੀ ਕਮਾਇਆ ਪਿੰਡਾ ਨਾਲਾ ਹੈ ਲਾਲ ਦੁਨੀਆ ਦੇ ਅੰਦਰ
0: ਕਿਹੜਾ ਫਕੀਰ ਦੁਨੀਆ ਵਿੱਚ ਆ
1: ਦਰਵੇਸ਼ ਫਕੀਰ ਤਾ ਭਗਤ ਸਾਹਿਬ ਆਸ਼ਕ ਥਿਆ ਜਿਹਨੇ ਸੱਚੋ ਉਸ ਨੂੰ ਕਮਾਇਆ ਸੱਚੋ ਉਸ ਨੂੰ ਮਾਲਕ ਸਾ ਕਮਾਇਆ ਮੁਝਾ ਸਦੇ ਨੂੰ ਸੁਣੀ ਤੇ ਦੀ ਦਰਵੇਸ਼
0: ਦਰਵੇਸ਼ ਨਾ ਬੁੱਧ
1: ਤੇਰੇ ਹਾਜੇ ਵਿੱਚ ਮੈਂ ਦਿਖੋ ਹੈ
0: ਸਾਈਂ ਕਿ ਤੋ ਯਾਦ ਕਰੀ
1: ਭਲਾ ਜੇ ਮਾਂ ਤੋ ਕੇ ਜਵਾਬ ਆ ਮਾਲਾ ਆ ਤਸਵੀਰ ਫੇਰਣ ਛੜੇ ਦੇ
0: ਛੱਡੀ
1: ਦੇ ਮੁੰਹ ਇਸ਼ਕ ਹੈ ਮੇਹਰ ਸਾਂ
0: ਛੋਟਾ
1: ਇਹ ਦਰਵੇਸ਼ ਨਹੀਂ ਲਿਖਿਆ ਮਨ ਨਹੀਂ ਉਹ ਅਸ਼ਕਵਾ
0: ਤਾਂ

ਦਰਿਆ ਮੇਂ ਬਰਾਬਰ ਮੇਰੇ ਦਰਿਆ ਮੇਂ ਟੱਪੋ ਦਿਨੋ ਆ ਇਹਦਾ ਕਿੰਨਾ ਮਾਰ ਬੱਚੇ ਤੋਂ ਛੱਡ ਦੇ ਮਗਰ।